ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਵਾਤਾਵਰਣ ਦੀ ਸੰਭਾਲ ਅਤੇ ਜਾਗਰੂਕਤਾ, ਇਸ ਵਿਸ਼ੇ ਉੱਤੇ ਗੱਲਬਾਤ, ਤੇ ਗੱਲਬਾਤ ਕਰਾਂਗੇ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 2 ਸਤੰਬਰ ਏ ਤੇ ਹਰ ਸਾਲ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਏ। ਵਿਸ਼ਵ ਨਾਰੀਅਲ ਦਿਵਸ 2009 ਤੋਂ ਹਰ ਸਾਲ 2 ਸਤੰਬਰ ਨੂੰ ਮਨਾਇਆ ਜਾਂਦਾ ਏ। ਹਰ ਸਾਲ 2 ਸਤੰਬਰ ਨੂੰ ਦੁਨੀਆ ਇੱਕ ਅਜਿਹੇ ਫਲ ਦਾ ਸਨਮਾਨ ਕਰਨ ਲਈ ਇਕੱਠੀ ਹੁੰਦੀ ਏ ਜੋ ਸਰੀਰਾਂ ਨੂੰ ਪੋਸ਼ਣ ਦਿੰਦਾ ਏ, ਆਰਥਿਕਤਾ ਨੂੰ ਕਾਇਮ ਰੱਖਦਾ ਏ ਅਤੇ ਸੱਭਿਆਚਾਰਕ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦਾ ਆਧਾਰ ਬਣਦਾ ਏ। ਉਹ ਏ ਨਾਰੀਅਲ। ਤਟਵਰਤੀ ਪਿੰਡਾਂ ਤੋਂ ਲੈ ਕੇ ਭੀੜ ਭੜੱਕੇ ਵਾਲੇ ਸ਼ਹਿਰਾਂ ਤੱਕ ਵਿਸ਼ਵ ਨਾਰੀਅਲ ਦਿਵਸ ਸਿਰਫ ਇੱਕ ਗਰਮ ਖੰਡੀ ਫਲ ਦਾ ਜਸ਼ਨ ਨਹੀਂ ਏ, ਇਹ ਟ੍ਰੀ ਆਫ ਲਾਈਫ ਯਾਨੀ ਜੀਵਨ ਦੇ ਰੁੱਖ ਨੂੰ ਮਾਨਤਾ ਦੇਣ ਦਾ ਦਿਨ ਏ ਜੋ ਰੋਜ਼ਾਨਾ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਏ। ਇਹ ਤਰੀਕ ਅੰਤਰਰਾਸ਼ਟਰੀ ਨਾਰੀਅਲ ਭਾਈਚਾਰੇ ICC ਦੀ ਸਥਾਪਨਾ ਦੀ ਯਾਦ ਦਿਵਾਉਂਦੀ ਏ ਜੋ ਕਿ ਨਾਰੀਅਲ ਉਤਪਾਦਕ ਦੇਸ਼ਾਂ ਦੀ ਇੱਕ ਅੰਤਰ ਸਰਕਾਰੀ ਸੰਸਥਾ ਏ। ਇਸ ਤੋਂ ਪਹਿਲਾਂ ਏਸ਼ੀਅਨ ਅਤੇ ਪ੍ਰਸ਼ਾਂਤ ਨਾਰੀਅਲ ਭਾਈਚਾਰੇ ਯਾਨੀ APCC ਵਜੋਂ ਜਾਣਿਆ ਜਾਂਦਾ ਸੀ। ਇਹ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਨਸ, ਥਾਈਲੈਂਡ, ਕੀਨੀਆ ਅਤੇ ਵੀਅਤਨਾਮ ਵਰਗੇ ਨਾਰੀਅਲ ਉਤਪਾਦਕ ਦੇਸ਼ਾਂ ਦੇ ਕਿਸਾਨਾਂ ਅਤੇ ਨਾਰੀਅਲ ਉਗਾਉਣ ਵਾਲੇ ਕਾਰੋਬਾਰ ਵਿੱਚ ਹਿੱਸੇਦਾਰਾਂ ਵੱਲੋਂ ਮਨਾਇਆ ਜਾਂਦਾ ਏ। ਇਸ ਦਿਨ ਨਾਰੀਅਲ ਦੀ ਖਪਤ ਨੂੰ ਉਤਸ਼ਾਹਿਤ ਕਰਨ ਅਤੇ ਨਾਰੀਅਲ ਦੀ ਖਪਤ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਏ। ਨਿਮਾਣਾ ਜਿਹਾ ਨਾਰੀਅਲ ਸਮੁੰਦਰਾਂ ਅਤੇ ਸੱਭਿਆਚਾਰਾਂ ਦਾ ਸਫ਼ਰ ਤੈਅ ਕਰਕੇ ਕੁਦਰਤ ਦੇ ਸਭ ਤੋਂ ਬਹੁ ਉਪਯੋਗੀ ਤੋਹਫਿਆਂ ਵਿੱਚੋਂ ਇੱਕ ਬਣ ਗਿਆ ਏ। ਜੀਵਨ ਦੇ ਰੁੱਖ ਵਜੋਂ ਜਾਣਿਆ ਜਾਣ ਵਾਲਾ ਇਹ ਫਲ ਏਸ਼ੀਆ, ਅਫਰੀਕਾ ਅਤੇ ਪ੍ਰਸ਼ਾਂਤ ਖੇਤਰ ਦੇ ਲੱਖਾਂ ਲੋਕਾਂ ਨੂੰ ਭੋਜਨ, ਪੀਣ ਵਾਲਾ ਪਦਾਰਥ, ਆਸਰਾ, ਦਵਾਈ ਅਤੇ ਆਰਥਿਕ ਸਹਾਰਾ ਪ੍ਰਦਾਨ ਕਰਦਾ ਏ। ਆਪਣੇ ਤਾਜ਼ਗੀ ਭਰੇ ਪਾਣੀ ਅਤੇ ਸਵਾਦੀ ਗਿਰੀ ਤੋਂ ਇਲਾਵਾ ਨਾਰੀਅਲ ਲਚਕੀਲੇਪਣ, ਅਨੁਕੂਲਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਏ। ਜੇ ਵਿਸ਼ਵ ਨਾਰੀਅਲ ਦਿਵਸ ਦੇ ਉਦੇਸ਼ਾਂ ਬਾਰੇ ਗੱਲ ਕਰੀਏ ਤਾਂ ਇਹ ਦਿਵਸ ਦਾ ਮੁੱਖ ਉਦੇਸ਼ ਸਾਡੇ ਰੋਜ਼ਾਨਾ ਜੀਵਨ ਵਿੱਚ ਨਾਰੀਅਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਏ। ਭੋਜਨ ਅਤੇ ਤੰਦਰੁਸਤੀ ਤੋਂ ਲੈ ਕੇ ਸੱਭਿਆਚਾਰ ਅਤੇ ਉਦਯੋਗ ਤੱਕ ਇਹ ਫਲ ਬਹੁਤ ਸਾਰੇ ਸਮਾਜਾਂ ਦਾ ਆਧਾਰ ਏ ਅਤੇ ਇਹ ਦਿਨ ਇਸ ਦੇ ਬਹੁਪੱਖੀ ਲਾਭਾਂ ਬਾਰੇ ਗਿਆਨ ਫੈਲਾਉਂਦਾ ਏ। ਇਸ ਤੋਂ ਇਲਾਵਾ ਨਾਰੀਅਲ ਦੀ ਖੇਤੀ ਏਸ਼ੀਆ, ਅਫਰੀਕਾ ਅਤੇ ਪ੍ਰਸ਼ਾਂਤ ਦੇ ਲੱਖਾਂ ਛੋਟੇ ਕਿਸਾਨਾਂ ਨੂੰ ਸੰਭਾਲਦੀ ਏ। ਵਿਸ਼ਵ ਨਾਰੀਅਲ ਦਿਵਸ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਏ, ਉਹਨਾਂ ਦੀ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦਾ ਏ ਅਤੇ ਸਰਕਾਰਾਂ ਅਤੇ ਸੰਗਠਨਾਂ ਨੂੰ ਨਿਰਪੱਖ ਵਪਾਰ, ਬਾਜ਼ਾਰ ਪਹੁੰਚ ਅਤੇ ਸਿਖਲਾਈ ਰਾਹੀਂ ਉਹਨਾਂ ਦੀ ਭਲਾਈ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦਾ ਏ। ਇਸ ਤੋਂ ਇਲਾਵਾ ਨਾਰੀਅਲ ਨੂੰ ਵਿਆਪਕ ਤੌਰ ਤੇ ਇੱਕ ਸੁਪਰ ਫੂਡ ਮੰਨਿਆ ਜਾਂਦਾ ਏ ਜੋ ਇਲੈਕਟ੍ਰੋਲਾਈਟਸ, ਸਿਹਤਮੰਦ ਚਰਬੀ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਏ। ਨਾਰੀਅਲ ਦੇ ਰੁੱਖ ਤਟਵਰਤੀਆਂ ਦੇ ਕੁਦਰਤੀ ਰੱਖਿਅਕ ਵਜੋਂ ਕੰਮ ਕਰਦੇ ਹਨ ਅਤੇ ਜੈਵ ਵਿਭਿੰਨਤਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਵਿਸ਼ਵ ਨਾਰੀਅਲ ਦਿਵਸ ਟਿਕਾਊ ਖੇਤੀ ਅਭਿਆਸਾਂ, ਵਾਤਾਵਰਣ ਅਨੁਕੂਲ ਨਾਰੀਅਲ ਆਧਾਰਿਤ ਉਤਪਾਦਾਂ ਦੀ ਵਰਤੋਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਮਹੱਤਤਾ ਤੇ ਜ਼ੋਰ ਦਿੰਦਾ ਏ। ਖੇਤੀਬਾੜੀ ਤੋਂ ਪਰੇ ਨਾਰੀਅਲ ਉਦਯੋਗ, ਵਪਾਰ, ਸ਼ਿਲਪਕਾਰੀ ਅਤੇ ਹਰੀਆਂ ਨਵੀਨਤਾਵਾਂ ਦਾ ਸਮਰਥਨ ਕਰਦਾ ਏ। ਬਾਇਓਫਿਊਲ ਤੋਂ ਲੈ ਕੇ ਬਾਇਓਡੀਗ੍ਰੇਡੇਬਲ ਪੈਕੇਜਿੰਗ ਤੱਕ ਇਹ ਦਿਨ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਏ ਅਤੇ ਦੁਨੀਆ ਭਰ ਦੇ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਨਾਰੀਅਲ ਵੱਲੋਂ ਪੈਦਾ ਕੀਤੇ ਗਏ ਆਰਥਿਕ ਮੌਕਿਆਂ ਨੂੰ ਪ੍ਰਦਰਸ਼ਿਤ ਕਰਦਾ ਏ। ਨਾਰੀਅਲ ਇੱਕ ਫਸਲ ਤੋਂ ਵੱਧ ਏ, ਇਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇੱਕ ਸੱਭਿਆਚਾਰਕ ਪ੍ਰਤੀਕ ਏ। ਵਿਸ਼ਵ ਨਾਰੀਅਲ ਦਿਵਸ ਰਸਮਾਂ, ਪਰੰਪਰਾਵਾਂ ਅਤੇ ਜਸ਼ਨਾਂ ਵਿੱਚ ਆਪਣੀ ਭੂਮਿਕਾ ਦਾ ਸਨਮਾਨ ਕਰਦਾ ਏ। ਵਿਸ਼ਵ ਵਿਆਪੀ ਏਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਸੱਭਿਆਚਾਰਕ ਵਿਰਾਸਤ ਨੂੰ ਜ਼ਿੰਦਾ ਰੱਖਦਾ ਏ। ਅੰਤ ਵਿੱਚ, ਵਿਸ਼ਵ ਨਾਰੀਅਲ ਦਿਵਸ ਸਾਨੂੰ ਨਾਰੀਅਲ ਨੂੰ ਸਿਰਫ ਇੱਕ ਗਰਮ ਖੰਡੀ ਫਲ ਵਜੋਂ ਹੀ ਨਹੀਂ ਸਗੋਂ ਸੱਭਿਆਚਾਰਾਂ ਵਿਚਕਾਰ ਇੱਕ ਪੁਲ, ਲੱਖਾਂ ਲੋਕਾਂ ਲਈ ਇੱਕ ਜੀਵਨ ਰੇਖਾ ਅਤੇ ਇੱਕ ਕੁਦਰਤੀ ਤੋਹਫੇ ਵਜੋਂ ਦੇਖਣ ਲਈ ਸੱਦਾ ਦਿੰਦਾ ਏ ਜੋ ਧਰਤੀ ਨੂੰ ਕਾਇਮ ਰੱਖਦਾ ਏ। ਭਾਵੇਂ ਮੰਦਰਾਂ ਵਿੱਚ ਰਸਮਾਂ ਰਾਹੀਂ, ਫਿਲੀਪੀਨਸ ਵਿੱਚ ਤਿਉਹਾਰਾਂ ਰਾਹੀਂ ਜਾਂ ਦੁਨੀਆ ਭਰ ਵਿੱਚ ਆਧੁਨਿਕ ਸਥਿਰਤਾ ਮੁਹਿੰਮਾਂ ਰਾਹੀਂ, ਨਾਰੀਅਲ ਸਾਨੂੰ ਕੁਦਰਤੀ ਸੰਸਾਰ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਿਕਾਰ ਵਿੱਚ ਜੋੜਦਾ ਏ। ਇਹ ਜੀਵਨ, ਲਚਕੀਲੇਪਣ ਅਤੇ ਧਰਤੀ ਦੇ ਖਜ਼ਾਨਿਆਂ ਦੀ ਰੱਖਿਆ ਕਰਨ ਦੀ ਸਾਂਝੀ ਜ਼ਿੰਮੇਵਾਰੀ ਦਾ ਜਸ਼ਨ ਏ। ਸੋ ਸਾਨੂੰ ਇਹ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਏ। ਤੇ ਆਓ ਹੁਣ ਸੁਣਦੇ ਹਾਂ ਵਾਤਾਵਰਣ ਦੀ ਸੰਭਾਲ ਅਤੇ ਜਾਗਰੂਕਤਾ

0: ਇਸ ਵਿਸ਼ੇ ਉੱਤੇ ਗੱਲਬਾਤ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਸਾਡਾ ਵਾਤਾਵਰਨ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਵਾਤਾਵਰਨ ਨੂੰ ਤਰ੍ਹਾਂ ਤਰ੍ਹਾਂ ਦੇ ਖਤਰੇ ਪੈਦਾ ਹੋ ਰਹੇ ਨੇ, ਜਿਸ ਕਾਰਨ ਮਨੁੱਖੀ ਜ਼ਿੰਦਗੀ ਦੇ ਅੱਗੇ ਵੀ ਪ੍ਰਸ਼ਨ ਚਿੰਨ੍ਹ ਲੱਗਦੇ ਜਾ ਰਹੇ ਨੇ। ਅਤੇ ਇਸ ਵਾਤਾਵਰਨ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਇਸ ਦੀ ਸੰਭਾਲ ਕਿਵੇਂ ਕੀਤੀ ਜਾਵੇ, ਜਾਂ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਦੂਰ ਕਰ ਸਕਦੇ ਹਾਂ, ਇਸ ਸੰਬੰਧੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ, ਵਿਅਕਤੀਗਤ ਤੌਰ 'ਤੇ ਵੀ ਕੀਤੀਆਂ ਜਾ ਰਹੀਆਂ ਨੇ, ਅਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜੋ ਵਾਤਾਵਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਨੇ, ਜਿਹਦੇ ਵਿੱਚ ਉਹ ਲੋਕਾਂ ਨੂੰ ਜਿੱਥੇ ਜਾਗਰੂਕ ਕਰਦੀਆਂ ਨੇ ਉਹਦੇ ਨਾਲ ਨਾਲ ਉਹ ਦਰਖਤ ਲਗਾਉਣੇ ਜਾਂ ਦੂਸਰੇ ਜੋ ਵੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੋ ਕਾਰਕ ਨੇ, ਜਿਵੇਂ ਗੱਡੀਆਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਜਾਂ ਹੋਰ ਸਾਡੇ ਪਾਣੀ ਪ੍ਰਦੂਸ਼ਣ ਦੀਆਂ ਜੋ ਸਮੱਸਿਆਵਾਂ ਨੇ, ਉਹਨਾਂ ਨੂੰ ਸੁਲਝਾਉਣ ਦੇ ਲਈ ਦਿਨ ਰਾਤ ਲੱਗੀਆਂ ਹੋਈਆਂ ਨੇ। ਇਸੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਰਿੰਦਰਪਾਲ ਸਿੰਘ ਆਲੂਵਾਲੀਆ ਜੀ ਨਾਲ, ਜੋ ਕਿ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਕਮਿਸ਼ਨ ਦੇ ਨੈਸ਼ਨਲ ਵਾਈਸ ਚੇਅਰਮੈਨ ਨੇ, ਅਤੇ ਜੋ ਕਿ ਵਾਤਾਵਰਨ ਨੂੰ ਸੰਭਾਲਣ ਦੇ ਲਈ, ਵਾਤਾਵਰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣੇ ਜੋ ਅਣਥੱਕ ਯਤਨ ਕਰ ਰਹੇ ਨੇ, ਅਣਥੱਕ ਕੋਸ਼ਿਸ਼ਾਂ ਕਰ ਰਹੇ ਨੇ। ਤਾਂ ਸੁਰਿੰਦਰਪਾਲ ਸਿੰਘ ਆਲੂਵਾਲੀਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗਾ ਕਿ ਅੱਜ ਜਦੋਂ ਅਸੀਂ ਵਾਤਾਵਰਨ ਦੀ ਗੱਲ ਕਰਦੇ ਹਾਂ, ਇਹ ਸਿਰਫ ਇੱਕ ਖਿੱਤੇ ਦੀ ਸਮੱਸਿਆ ਨਹੀਂ ਹੈ, ਜਾਂ ਇੱਕ ਪ੍ਰਦੇਸ਼ ਦੀ, ਜਾਂ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਇਹ ਸਾਰੀ ਦੁਨੀਆਂ ਦੀ ਇੱਕ ਸਮੱਸਿਆ ਹੈ। ਤਾਂ ਸਾਨੂੰ ਇਹ ਦੱਸੋ ਵੀ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੇ ਚੁਣੌਤੀਆਂ ਨੇ, ਵੰਗਾਰਾਂ ਨੇ, ਜੋ ਸਾਡੇ ਵਾਤਾਵਰਨ ਦੇ ਸਨਮੁੱਖ ਆ ਰਹੀਆਂ ਨੇ।
2: ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਸਮਾਂ ਦਿੱਤਾ। ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਵਿਸ਼ਵ ਦੇ ਵਿੱਚ ਇੱਕ ਚੁਣੌਤੀ ਬਣਿਆ ਹੋਇਆ ਹੈ ਵਾਤਾਵਰਨ ਦਾ, ਸੰਭਾਲ ਦੇ ਸੰਬੰਧੀ, ਕਿ ਅਸੀਂ ਸ਼ੁੱਧ ਵਾਤਾਵਰਨ ਕਿਸ ਤਰ੍ਹਾਂ ਰੱਖ ਸਕਦੇ ਹਾਂ, ਇਸ ਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ, ਜਿਹਦੇ ਵਿੱਚ ਬਹੁਤ ਕਲੱਬ ਵੀ ਨੇ, ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਵਾਤਾਵਰਨ ਦੀ ਸੰਭਾਲ ਵਾਸਤੇ ਲੱਗੀਆਂ ਹੋਈਆਂ ਹਨ, ਉਹਦੇ ਵਿੱਚ ਅਸੀਂ ਵੀ ਯਤਨ ਕਰ ਰਹੇ ਹਾਂ। ਅਸੀਂ ਵੀ ਲੋਕਾਂ ਨੂੰ ਇਸ ਸੰਬੰਧੀ ਦੱਸ ਰਹੇ ਹਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਜੇ ਅਸੀਂ ਸ਼ੁੱਧ ਵਾਤਾਵਰਨ ਦੇਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਪੇੜ ਪੌਦੇ ਲਾਉਣੇ ਪੈਣਗੇ। ਨਾ ਹੀ ਸਿਰਫ ਇਹ ਹੈ ਕਿ ਅਸੀਂ ਦਰਖਤ ਲਗਾਈਏ, ਅਸੀਂ ਉਹਨਾਂ ਦੀ ਸੰਭਾਲ ਵੀ ਕਰੀਏ।
1: ਤੁਸੀਂ ਜਿਸ ਸੰਸਥਾ ਨਾਲ ਜੁੜੇ ਹੋਏ ਹੋ, ਉਹ ਜਿਹੜੀ ਹੈ ਵਾਤਾਵਰਨ ਦੇ ਲਈ ਵਿਸ਼ੇਸ਼ ਮਤਲਬ ਆਪਣੀਆਂ ਕੋਸ਼ਿਸ਼ਾਂ, ਆਪਣੇ ਉਪਰਾਲੇ ਕਰ ਰਹੀ ਹੈ, ਅਤੇ ਇਹਦੇ ਵਿੱਚ ਤੁਸੀਂ ਹੁਣ ਤੱਕ ਕਿੰਨੇ ਕੁ ਤੁਸੀਂ ਦਰਖਤ ਲਾਏ, ਜਾਂ ਹੋਰ ਕਿਹੜੀਆਂ ਕਿਹੜੀਆਂ ਤੁਹਾਡੀਆਂ ਜਿਹੜੀਆਂ ਨੇ ਗਤੀਵਿਧੀਆਂ ਨੇ ਇਸ ਤਰ੍ਹਾਂ ਦੀਆਂ ਜੋ ਕਿ ਵਾਤਾਵਰਨ ਦੇ ਪੱਖ ਦੇ ਵਿੱਚ ਜਾਂਦੀਆਂ ਨੇ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ।
2: ਦੇਖੋ ਜੀ, ਸਾਡੇ ਜਿਹੜੀ ਇਹ ਸਾਡੀ ਸੰਸਥਾ ਹੈ, ਇਸ ਦੇ ਪੂਰੇ ਦੇਸ਼ ਦੇ ਵਿੱਚ ਸਾਡੇ ਤਕਰੀਬਨ ਹਰ ਪ੍ਰਦੇਸ਼ ਦੇ ਵਿੱਚ ਸਾਡੇ ਯੂਨਿਟ ਬਣੇ ਹੋਏ ਹੈ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਵਾਤਾਵਰਨ ਦੇ ਸੰਬੰਧੀ ਚੱਲ ਰਿਹਾ ਪੇੜ ਪੌਦੇ ਲਾਉਣ ਦਾ, ਮੈਂ ਜੇ ਆਪਣੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਨੂੰ ਕਵਰ ਕੀਤਾ, ਉਹਦੇ ਵਿੱਚ ਅਸੀਂ ਬਠਿੰਡਾ ਦੇ ਵਿੱਚ ਗਏ, ਲੁਧਿਆਣਾ ਦੇ ਵਿੱਚ ਗਏ, ਲੁਧਿਆਣਾ ਦੇ ਨਾਲ ਲੱਗਦੇ ਕਿਲ੍ਹਾ ਰਾਏਪੁਰ ਦੇ ਵਿੱਚ ਅਸੀਂ ਪੌਦੇ ਲਾਏ, ਫਿਰ ਮੋਗਾ, ਸਿਖਾ ਕਲਾਂ, ਫਿਰ ਰੋਪੜ, ਅਤੇ ਇਸ ਤਰ੍ਹਾਂ ਕਰਦੇ ਕਰਦੇ ਹੋਰ ਪੜਾਅ ਵਾਈਜ਼ ਅਸੀਂ ਫਿਰ ਗੁਰਦਾਸਪੁਰ, ਫਿਰ ਪਠਾਨਕੋਟ, ਉਹਨੂੰ ਕਵਰ ਕਰਨ ਤੋਂ ਬਾਅਦ ਫਿਰ ਅਸੀਂ ਬੱਦੀ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਅਸੀਂ ਜੰਮੂ ਕਸ਼ਮੀਰ ਕਠੂਆ ਗਏ। ਇਹ ਪਹਿਲੇ ਪੜਾਅ 'ਤੇ ਹੈ। ਦੂਜੇ ਪੜਾਅ ਦੇ ਵਿੱਚ ਅਸੀਂ ਹੁਣ ਫਿਰ ਦੁਬਾਰਾ ਜੋ ਜ਼ਿਲ੍ਹੇ ਰਹਿ ਗਏ ਉਹਨਾਂ ਨੂੰ ਅਸੀਂ ਕਵਰ ਕਰਾਂਗੇ। ਅਸੀਂ ਦਰਖਤ ਲਾਉਣ ਦਾ, ਪੇੜ ਪੌਦੇ ਲਾਉਣ ਦਾ ਕੰਮ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਸਾਡੇ ਨਾਲ, ਅਤੇ ਆਪਦੇ ਅੰਦਰ ਵੀ ਉਹ ਭਾਵਨਾ ਲੈ ਕੇ ਕਿ ਅਸੀਂ ਵੱਧ ਤੋਂ ਵੱਧ ਪੇੜ ਪੌਦੇ ਲਾਉਣੇ ਨੇ, ਅਤੇ ਇਕੱਲੇ ਪੇੜ ਪੌਦੇ ਨਹੀਂ ਲਾਉਣੇ ਨਹੀਂ ਹਨ, ਉਹਨਾਂ ਦੀ ਸੰਭਾਲ ਵੀ ਕਰਨੀ ਹੈ।
1: ਦਰਖਤ ਨੂੰ ਲਗਾ ਦੇਣਾ ਕਾਫੀ ਨਹੀਂ ਹੁੰਦਾ, ਕਿਉਂਕਿ ਉਹਦੀ ਸਾਂਭ ਸੰਭਾਲ ਕਰਨਾ ਉਹਨੂੰ ਪੂਰਾ, ਕਿਉਂਕਿ ਕਈ ਸਾਲਾਂ ਤੱਕ ਤਾਂ ਲੱਗਦੇ ਨੇ ਕਿਸੇ ਦਰਖਤ ਨੂੰ ਆਪਣਾ ਪੂਰਾ ਦਰਖਤ ਮੰਨਣ ਦੇ ਲਈ, ਇੱਕ ਛੋਟੇ ਪੌਦੇ ਤੋਂ ਜੋ ਦਰਖਤ ਮੰਨਦਾ
2: ਬੂਟੇ,
1: ਤਾਂ ਉਹਨੂੰ ਸਮਾਂ ਲੱਗਦਾ ਜਿਸ ਦੇ ਲਈ ਉਹਦੀ ਇੱਕ ਲੰਮੀ ਉਹਦੀ ਸਾਂਭ ਸੰਭਾਲ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਜਿਹੜਾ ਦਰਖਤ ਲਾਉਣ ਤੋਂ ਇਲਾਵਾ ਹੋਰ ਤੁਸੀਂ ਮਤਲਬ ਕਿਸ ਤਰ੍ਹਾਂ ਦਾ ਲੋਕਾਂ ਨੂੰ, ਮਤਲਬ ਕਿਸ ਤਰੀਕੇ ਦੇ ਨਾਲ ਜੋ ਜਾਗਰੂਕ ਕਰਦੇ ਹੋ?
2: ਠੀਕ ਹੈ ਕਿ ਪੇੜ ਪੌਦੇ ਲਾਉਣ ਦੇ ਨਾਲ ਸਾਡਾ ਸਮੱਸਿਆ ਹੱਲ ਹੁੰਦੀ ਹੈ ਪ੍ਰਦੂਸ਼ਣ ਦੀ, ਲੇਕਿਨ ਪ੍ਰਦੂਸ਼ਣ ਦੇ ਵਿੱਚ ਹੋਰ ਤਰ੍ਹਾਂ ਦੇ ਕਈ ਟਾਈਪ ਦੇ ਪ੍ਰਦੂਸ਼ਣ ਨੇ। ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਜਿਸ ਤਰ੍ਹਾਂ ਇਸੇ ਧੂੰਏ ਵਾਲੀਆਂ ਚੀਜ਼ਾਂ ਤੋਂ ਬਚਾਓ ਕੀਤਾ ਜਾਵੇ, ਜੋ ਸਾਡੇ ਪਰਿਆਵਰਨ ਨੂੰ ਉਹ ਗੰਧਲਾ ਕਰਦੀਆਂ ਨੇ, ਪ੍ਰਦੂਸ਼ਿਤ ਕਰਦੀਆਂ ਨੇ। ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ

0: ਵਿੱਚ ਯੂਜ਼ ਕਰੀਏ ਕਿ ਜਿਹਦੀ ਰੀਸਾਈਕਲਿੰਗ ਹੋਵੇ। ਇਸ ਤਰ੍ਹਾਂ ਅਸੀਂ ਮੋਟੀਵੇਟ ਕਰਦੇ ਹਾਂ ਲੋਕਾਂ ਨੂੰ। ਇਸ ਤੋਂ ਇਲਾਵਾ ਜਿਹੜੀਆਂ ਕੋਈ ਇੰਡਸਟਰੀਜ਼ ਨੇ ਉਹਨਾਂ ਨੂੰ ਵੀ ਅਸੀਂ ਇਸ ਸੰਦੇਸ਼ ਦਿੰਦੇ ਹਾਂ ਕਿ ਉਹ ਵੀ ਖਿਆਲ ਰੱਖਣ ਆਪਣੇ, ਜਦੋਂ ਕੋਈ ਵੀ ਇੰਡਸਟਰੀ ਚੱਲਦੀ ਹੈ, ਕਿ ਜਿਸ ਨਾਲ ਵਾਤਾਵਰਨ 'ਤੇ ਕੋਈ ਐਸਾ ਅਸਰ ਨਾ ਪਵੇ ਉਹਨਾਂ ਦੀ ਕਾਰਜਵਿਧੀ ਨਾਲ।
1: ਇਹ ਤੁਸੀਂ ਗੱਲ ਕੀਤੀ ਕਿ ਅਸੀਂ ਜਿਹੜੇ ਉਦਯੋਗ ਨੇ ਜਿਹੜੇ ਧੂੰਆਂ ਫੈਲਾਉਂਦੇ ਨੇ ਜਾਂ ਇਸ ਤਰ੍ਹਾਂ ਦਾ ਹੋਰ ਧੂੰਆਂ ਵਾਲੀਆਂ ਜਿਹੜੀਆਂ ਚੀਜ਼ਾਂ ਜੋ ਸਾਡੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਨੇ, ਉਹਨਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ। ਪਰ ਸਾਨੂੰ ਇੱਕ ਗੱਲ ਇੱਥੇ ਹੋਰ ਦੱਸੋ ਕਿ ਇੱਕ ਆਮ ਆਦਮੀ ਸਾਡੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਕਿਸ ਤਰ੍ਹਾਂ ਭੂਮਿਕਾ ਨਿਭਾ ਸਕਦਾ, ਉਹ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਕਰਕੇ ਉਹ ਆਪਣੇ ਨਿੱਜੀ ਤੌਰ 'ਤੇ, ਇਹ ਨਹੀਂ ਇੱਕ ਤਾਂ ਹੋ ਗਿਆ ਕਿ ਸੰਸਥਾ ਦੇ ਰੂਪ 'ਚ ਅਸੀਂ ਕੰਮ ਕਰਨਾ, ਦੂਸਰਾ ਹੋ ਗਿਆ ਸਰਕਾਰ ਨੇ ਕੰਮ ਕਰਨਾ, ਇੱਕ ਆਮ ਵਿਅਕਤੀ ਵੀ ਕਿ ਉਹਨੂੰ ਆਪਦੀ ਗੱਡੀ ਦਾ ਪੋਲਿਊਸ਼ਨ ਚੈੱਕ ਕਰਨਾ ਚਾਹੀਦਾ ਹੈ ਜਾਂ ਉਹਨੂੰ ਆਪਣੇ ਆਸੇ ਪਾਸੇ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖਣਾ ਚਾਹੀਦਾ, ਹੋਰ ਕਿਸ ਕਿਸ ਤਰ੍ਹਾਂ ਦੇ ਮਤਲਬ ਤਰੀਕੇ ਦੇ ਨਾਲ ਉਹ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।
0: ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਹਰ ਇੱਕ ਆਦਮੀ ਨੂੰ ਇਸ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਔਰ ਉਹ ਯੋਗਦਾਨ ਕਿਸ ਤਰ੍ਹਾਂ ਪਾ ਸਕਦਾ ਹੈ। ਦੇਖੋ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਸਾਨੂੰ ਸਲੋਗਨ ਦਿੱਤਾ ਹੈ ਕਿ ਅਸੀਂ ਇੱਕ ਪੇੜ ਆਪਣੀ ਮਾਂ ਦੇ ਨਾਂ 'ਤੇ ਲਾਈਏ। ਅਗਰ ਹਰ ਮਨੁੱਖ ਇੱਕ ਇੱਕ ਅਸੀਂ ਪੇੜ ਵੀ ਲਗਾਈਏ ਤਾਂ ਸਾਡਾ ਵਾਤਾਵਰਨ ਦੀ ਸੰਭਾਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਬਣ ਜਾਂਦਾ ਹੈ, ਕਿਉਂਕਿ ਜਦੋਂ ਕੋਈ ਚੀਜ਼ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ, ਘਰ ਤੋਂ ਮੁਹੱਲੇ ਦੇ ਵਿੱਚ ਜਾਂਦੇ ਹਾਂ, ਮੁਹੱਲੇ ਤੋਂ ਸ਼ਹਿਰ ਦੇ ਵਿੱਚ ਜਾਂਦੇ ਹਾਂ, ਸ਼ਹਿਰ ਤੋਂ ਜ਼ਿਲ੍ਹੇ ਦੇ ਵਿੱਚ ਜਾਂਦੇ ਹਾਂ, ਜ਼ਿਲ੍ਹੇ ਤੋਂ ਪ੍ਰਦੇਸ਼ ਦੇ ਵਿੱਚ ਜਾਂਦੇ ਹਾਂ, ਪ੍ਰਦੇਸ਼ ਤੋਂ ਬਾਅਦ ਅਸੀਂ ਦੇਸ਼ ਦੇ ਵਿੱਚ ਜਾਂਦੇ ਹਾਂ, ਉਸ ਤੋਂ ਬਾਅਦ ਦੇਸ਼ਾਂ ਦੇ ਵਿੱਚ ਜਾਂਦੇ ਹਾਂ। ਇਸ ਤਰ੍ਹਾਂ ਇੱਕ ਲਹਿਰਬੰਦੀ ਹੁੰਦੀ ਹੈ ਤਾਂ ਇੱਕ ਜਿਹੜਾ ਆਦਮੀ ਹੈ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ, ਉਹ ਦੂਸਰਿਆਂ ਨੂੰ ਵੀ ਜਾਗਰੂਕ ਕਰ ਸਕਦਾ ਹੈ। ਔਰ ਸਾਨੂੰ ਸਾਰਿਆਂ ਨੂੰ ਅੱਜ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਦੀ ਸੰਭਾਲ ਸੰਬੰਧੀ ਅਸੀਂ ਜਿੰਨਾ ਕਰ ਉਪਰਾਲਾ ਕਰ ਸਕੀਏ ਉਹ ਥੋੜ੍ਹਾ ਹੈ, ਕਿਉਂਕਿ ਅੱਜ ਇਹ ਵਿਸ਼ਵ ਦੇ ਵਿੱਚ ਇੱਕ ਚੁਣੌਤੀ ਬਣ ਚੁੱਕਿਆ ਵਾਤਾਵਰਨ ਪੋਲਿਊਸ਼ਨ ਦਾ ਵਿਸ਼ਾ। ਅਤੇ ਸਾਨੂੰ ਇਸ ਕਰਕੇ, ਕਿਉਂਕਿ ਸਾਡੇ ਦੇਸ਼ ਦੀ ਆਬਾਦੀ ਕਾਫੀ ਜ਼ਿਆਦਾ ਹੈ, ਤਾਂ ਇਸ ਦੇ ਵਿੱਚ ਸਾਨੂੰ ਇਸ ਦੀ ਸਾਂਭ ਸੰਭਾਲ ਦੇ ਵਾਸਤੇ ਜ਼ਿਆਦਾ ਯਤਨ ਕਰਨੇ ਪੈਣਗੇ।
1: ਅੱਛਾ, ਵਾਤਾਵਰਨ ਨੂੰ ਜਿਵੇਂ ਤੁਸੀਂ ਦੱਸਿਆ ਕਿ ਚੁਣੌਤੀਆਂ ਹਰ ਤਰ੍ਹਾਂ ਦੀਆਂ, ਪ੍ਰਦੂਸ਼ਣ ਦੀਆਂ ਹੈ, ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਹਦੇ ਬਦਲੇ ਤੁਸੀਂ ਇਹ ਕਿਹਾ ਕਿ ਸਾਨੂੰ ਮਤਲਬ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ, ਤਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਤਾਵਰਨ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਹੋਰ ਕਿਹਨਾਂ ਕਿਹਨਾਂ ਗੱਲਾਂ ਦਾ ਮਤਲਬ ਸਾਨੂੰ ਸਾਹਮਣਾ ਕਰਨਾ ਪੈ ਸਕਦਾ, ਕਿਹੜੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ, ਜਾਂ ਸਾਨੂੰ ਉਹਦੇ ਲਈ ਫਿਰ ਕੀ ਮਤਲਬ ਉਪਰਾਲੇ ਕਰਨੇ ਹੋਣਗੇ?
0: ਦੇਖੋ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੀ, ਮੈਂ ਤਾਂ ਐਟ ਪ੍ਰੈਜੈਂਟ ਸਮੇਂ ਦੀ ਗੱਲ ਕਰਦੇ ਹਾਂ ਜੋ ਸਾਡਾ ਯੁੱਗ ਚੱਲ ਰਿਹਾ। ਸਾਨੂੰ ਇਹਦੇ ਵਿੱਚ ਬੜੀਆਂ ਚੁਣੌਤੀਆਂ ਆ ਰਹੀਆਂ ਨੇ, ਬੜੀਆਂ ਸਮੱਸਿਆ ਆ ਰਹੀਆਂ ਨੇ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਪਰਾਲੀ ਨੂੰ ਜਦੋਂ ਪਿੱਛੇ ਸਾੜਦੇ ਸੀ ਤਾਂ ਉਹਦੇ ਨਾਲ ਵੀ ਕਿੰਨਾ ਧੂੰਆਂ ਹੁੰਦਾ ਸੀ, ਪੋਲਿਊਸ਼ਨ ਫੈਲਦਾ ਸੀ, ਪ੍ਰਦੂਸ਼ਣ ਹੁੰਦਾ ਸੀ, ਅਤੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਸੀ। ਆਉਣ ਵਾਲੇ ਸਮੇਂ ਦੀ ਜੇ ਅਸੀਂ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਗੰਭੀਰ ਚਿੰਤਾ ਵਾਲੀ ਗੱਲ ਬਣ ਜੂਗੀ ਜੇ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ ਨਾ ਕੀਤੀ, ਇਸ ਵਾਸਤੇ ਵਿਸ਼ੇਸ਼ ਉਪਰਾਲੇ ਨਾ ਕੀਤੇ। ਤਾਂ ਸਾਨੂੰ ਇਸ ਦੇ ਬਾਰੇ ਹਰ ਇੱਕ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਇਹਦੇ 'ਤੇ ਸਾਨੂੰ ਪਹਿਲ ਕਦਮੀ ਕਰਨ ਦੀ ਬਹੁਤ ਵੱਡੀ ਲੋੜ ਹੈ।
1: ਅੱਛਾ, ਆਉਣ ਵਾਲੇ ਸਮੇਂ ਦੀ ਆਪਾਂ ਗੱਲ ਕਰ ਰਹੇ ਸੀ, ਜਿਵੇਂ ਕਿ ਅਸੀਂ ਜਾਣਦੇ ਹਾਂ ਜਿਵੇਂ ਜਿਵੇਂ ਸਾਡੇ ਵਿਗਿਆਨ ਨੇ ਤਰੱਕੀ ਕੀਤੀ, ਸਾਡਾ ਉਦਯੋਗੀਕਰਨ ਹੋਇਆ, ਅਸੀਂ ਗੱਡੀਆਂ ਮੋਟਰਾਂ ਦੀ ਗਿਣਤੀ ਵਧੀ, ਟਰਾਂਸਪੋਰਟ ਦੀ ਗਿਣਤੀ ਵਧੀ, ਉਵੇਂ ਉਵੇਂ ਸਾਡੇ ਵਾਤਾਵਰਨ ਨੂੰ ਜਿਹੜਾ ਜ਼ਿਆਦਾ ਮਤਲਬ ਖਤਰਾ ਪੈਦਾ ਹੁੰਦਾ ਗਿਆ। ਤਾਂ ਇਹ ਜਿਹੜੀ ਟੈਕਨੋਲੋਜੀ ਜੋ ਵੱਧ ਰਹੀ ਹੈ ਇਹਦੇ ਕਰਕੇ ਜਿੱਥੇ ਇੱਕ ਪਾਸੇ ਸਾਡੇ ਵਾਤਾਵਰਨ ਨੂੰ ਖਤਰਾ ਹੋਇਆ, ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਮਝਦੇ ਹਾਂ ਕਿ ਇਹੋ ਜਿਹੀ ਟੈਕਨੋਲੋਜੀ ਵੀ ਆ ਸਕਦੀ ਹੈ ਕਿ ਜਿਹੜੇ ਸਾਡੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਜਾਂ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਪੂਰਾ ਯੋਗਦਾਨ ਪਾ ਸਕਦੀ ਹੈ, ਤਾਂ ਕੀ ਇਹਦਾ ਵੀ ਮਤਲਬ ਕੋਈ ਇਸ ਤਰ੍ਹਾਂ ਦੀ ਭੂਮਿਕਾ ਹੋ ਸਕਦੀ ਹੈ?
0: ਹਾਂਜੀ, ਸਮੇਂ ਸਮੇਂ ਸਿਰ ਇਸ ਤਰ੍ਹਾਂ ਹੁੰਦਾ, ਜਿਸ ਤਰ੍ਹਾਂ ਹੁਣ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ ਹੈ ਇਹਦੇ ਨਾਲ ਬਹੁਤ ਅਸਰ ਪਿਆ ਹੈ ਸਾਡੇ ਪੋਲਿਊਸ਼ਨ ਦੇ ਉੱਤੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਹੈ ਸਾਡੇ ਡੀਜ਼ਲ ਦੀਆਂ ਗੱਡੀਆਂ ਘਟਣਗੀਆਂ ਅਤੇ ਇਲੈਕਟ੍ਰੋਨਿਕ ਜ਼ਿਆਦਾ ਹੋਣਗੀਆਂ, ਅਤੇ ਉਹਦੇ ਨਾਲ ਨੈਚੁਰਲੀ ਇਹ ਸਾਡੇ ਜਿਹੜੇ ਹੈ ਵਾਤਾਵਰਨ 'ਤੇ ਅਸਰ ਪਏਗਾ, ਸਾਨੂੰ ਸ਼ੁੱਧ ਆਕਸੀਜਨ ਮਿਲੇਗੀ।
1: ਸੁਰਿੰਦਰਪਾਲ ਸਿੰਘ ਆਹਲੂਵਾਲੀਆ ਜੀ, ਅੱਜ ਤੁਸੀਂ ਵਾਤਾਵਰਨ ਦੇ ਬਾਰੇ 'ਚ ਜੋ ਕੋਸ਼ਿਸ਼ਾਂ ਕਰ ਰਹੇ ਹੋ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਉਹ ਆਪਣੇ ਆਪ 'ਚ ਬੜਾ ਸ਼ਲਾਘਾਯੋਗ ਕਦਮ ਨੇ, ਅਤੇ ਅੱਜ ਤੁਸੀਂ ਵਡਮੁੱਲਾ ਸਮਾਂ ਕੱਢ ਕੇ ਸਾਡੇ ਇੱਥੇ ਆਏ ਅਤੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ, ਅਤੇ ਖਾਸ ਕਰਕੇ ਤੁਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਨੂੰ ਜੋ ਜਾਗਰੂਕ ਕਰਦੇ ਹੋ ਵਾਤਾਵਰਨ ਸੰਬੰਧੀ, ਇਹ ਇੱਕ ਬਹੁਤ ਵੱਡੀ ਸੇਵਾ ਹੈ, ਅਤੇ ਇਹ ਸਾਰੀ ਲੋਕਾਂ ਤੱਕ ਅਵੇਅਰਨੈਸ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਜੀ ਬਹੁਤ ਬਹੁਤ ਧੰਨਵਾਦ।
2: ਹੁਣੇ ਅਸੀਂ ਸੁਣ ਰਹੇ ਸੀ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਇਸ ਵਿਸ਼ੇ ਤੇ ਗੱਲਬਾਤ ਕਰ ਰਹੇ ਸੀ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਬਲਵਿੰਦਰ ਸਿੰਘ ਬਰਾੜ ਤੇ ਆਓ ਹੁਣ ਸੁਣਦੇ ਹਾਂ ਗੀਤ ਸਭ ਤੋਂ ਪਹਿਲਾਂ ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਸੁਣਦੇ ਹਾਂ ਗੀਤ ਲੈ ਦੇ ਚਾਂਦੀ ਦੇ ਮਾਇਆ ਬੂੰਦੇ ਮੈਂ ਤੇਰੇ ਘਰ ਤਾਂ ਵਸਣਾ ਏ

ਹੁਣੇ ਅਸੀਂ ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਹੈ ਰਾਤ ਗਈ ਕਰ ਤਾਰਾ ਤਾਰਾ ਹੋਇਆ ਦਿਲ ਦਾ ਦਰਦ ਅਦਾਰਾ। ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜਗਜੀਤ ਸਿੰਘ ਨੇ।

ਹੁਣੇ ਅਸੀਂ ਇਹ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਆਓ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਜੈਜ਼ੀ ਬੀ ਦੀ ਆਵਾਜ਼ ਵਿੱਚ ਗੀਤ ਚੜੀ ਜਵਾਨੀ ਅੱਖ ਮਸਤਾਨੇ।

ਕਿਉਂਕਿ 40 ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਤੇ ਇਹ ਯਕੀਨੀ ਬਣਾਉਣਾ ਕਿ ਵਿਚਾਰ ਵਟਾਂਦਰੇ ਨਾਲ ਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਮਾਪਣਯੋਗ ਸੁਧਾਰ ਹੋ ਸਕਣ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਭਾਰਤ ਵਿਚ ਮੌਜੂਦਾ 7 ਤੋਂ 8% ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ। ਸ੍ਰੀ ਬੰਗਾ ਨੇ ਵਿਸ਼ਵ ਵਿਆਪੀ ਊਰਜਾ ਦਬਾਅ, ਵਪਾਰਕ ਅਨਿਸ਼ਚਿਤਤਾ ਅਤੇ ਐਲ ਨੀਨੋ ਦੇ ਪ੍ਰਭਾਵ ਦੇ ਬਾਵਜੂਦ ਦੇਸ਼ ਦੇ ਮੌਜੂਦਾ ਆਰਥਿਕ ਪ੍ਰਦਰਸ਼ਨ ਨੂੰ ਮਜ਼ਬੂਤ ਦਸਿਆ ਹੈ। ਅਮਰੀਕਾ ਦੇ ਅਸ਼ਵਾ ਵਿਚ G20 ਵਿੱਤ ਮੰਤਰੀਆਂ ਦੀ ਮੀਟਿੰਗ ਦੌਰਾਨ ਇਕ ਇੰਟਰਵਿਊ ਵਿਚ ਸ੍ਰੀ ਬੰਗਾ ਨੇ ਕਿਹਾ ਕਿ ਤਾਜ਼ਾ ਵਿਕਾਸ ਅੰਕੜੇ ਭਾਰਤ ਦੀ ਆਰਥਿਕਤਾ ਦੀ ਮੌਜੂਦਾ ਮਜ਼ਬੂਤੀ ਨੂੰ ਦਰਸਾਉਂਦੇ ਨੇ। ਵਿਸ਼ਵ ਬੈਂਕ ਦੇ ਪ੍ਰਧਾਨ ਨੇ ਸੇਵਾਵਾਂ ਅਤੇ ਬਰਾਮਦ ਵਿਚ ਵਾਧੇ ਦੇ ਨਾਲ ਨਾਲ ਨਿਰੰਤਰ ਨਿਵੇਸ਼ ਦਾ ਵੀ ਜ਼ਿਕਰ ਕੀਤਾ। ਸ੍ਰੀ ਬੰਗਾ ਨੇ ਕਿਹਾ ਕਿ ਭਾਰਤ ਸੜਕਾਂ, ਪੁਲਾਂ, ਹਵਾਈ ਅੱਡਿਆਂ, ਬਿਜਲੀ, ਪਾਣੀ ਅਤੇ ਡਿਜੀਟਲਾਈਜੇਸ਼ਨ ਤੇ ਮਹੱਤਵਪੂਰਨ ਕੰਮ ਕਰ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ ਅਮਰੀਕਾ ਦੇ ਐਸ਼ਵਿਲ ਵਿਚ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ ਯੂਰਪੀਨ ਆਰਥਿਕ ਕਮਿਸ਼ਨਰ ਵਾਡਲਿਸ ਡੋਮਬੋਵਸਕਿਸ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਭਾਰਤ ਯੂਰਪੀਨ ਯੂਨੀਅਨ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਇਸ ਵਿਚ ਭਾਰਤ EU ਵਿਆਪਕ ਆਰਥਿਕ ਸੰਵਾਦ ਅਤੇ ਵਪਾਰ ਤੇ ਟੈਕਨਾਲੋਜੀ ਪ੍ਰੀਸ਼ਦ ਰਾਹੀਂ ਸਹਿਯੋਗ ਵਧਾਉਣਾ ਸ਼ਾਮਲ ਹੈ। ਦੋਵਾਂ ਆਗੂਆਂ ਨੇ ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਅਤੇ ਨਿਵੇਸ਼ ਸੁਰੱਖਿਆ ਸਮਝੌਤੇ ਬਾਰੇ ਚੱਲ ਰਹੀ ਗੱਲਬਾਤ ਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਸ੍ਰੀਮਤੀ ਸੀਤਾਰਮਨ ਨੇ ਐਸ਼ਵਿਲ ਵਿਚ ਦੱਖਣੀ ਕੋਰੀਆ ਦੇ ਉਪ ਪ੍ਰਧਾਨ ਮੰਤਰੀ ਕੋ ਯੂਨ ਚੋਲ ਨਾਲ ਮੁਲਾਕਾਤ ਕੀਤੀ ਸੀ। ਦੋਹਾਂ ਮੰਤਰੀਆਂ ਨੇ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸਟੈਂਡਲ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਨੇ। ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਵਾਲੀ ਗੱਲਬਾਤ ਕਰਨਗੇ। ਦੋਵੇਂ ਆਗੂ ਦਿਵਾਲੀ ਸਬੰਧਾਂ ਤੇ ਆਪਸੀ ਹਿੱਤ ਦੇ ਸਾਰੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਸ਼੍ਰੀਨਗਰ ਭਾਰਤ EU ਮੁਕਤ ਵਪਾਰ ਸਮਝੌਤੇ ਸਬੰਧੀ ਇਕ ਵਪਾਰਕ ਸਮਾਗਮ ਵਿਚ ਮੁੱਖ ਭਾਸ਼ਣ ਵੀ ਦੇਣਗੇ। ਉਹ ਮੁੰਬਈ ਵੀ ਜਾਣਗੇ ਜਿੱਥੇ ਉਹ ਹੀਰਾ, ਬੰਦਰਗਾਹ ਤੇ ਲੌਜਿਸਟਿਕਸ ਖੇਤਰਾਂ ਵਿਚ ਵੱਖ ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਇਹ ਦੌਰਾ ਭਾਰਤ ਬੈਲਜੀਅਮ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਦਾ ਦੌਰਾ ਭਾਰਤ ਅਤੇ ਯੂਰਪੀਨ ਯੂਨੀਅਨ ਅਤੇ ਭਾਰਤ ਅਤੇ ਯੂਰਪ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਅਫਗਾਨਿਸਤਾਨ ਸਾਂਝੇ ਕਾਰਜ ਸਮੂਹ ਨੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਵਣਜ ਅਤੇ ਉਦਯੋਗ ਮੰਤਰਾਲੇ ਅਨੁਸਾਰ ਕੱਲ ਹੋਈ ਵਰਚੁਅਲ ਮੀਟਿੰਗ ਵਿਚ ਵਪਾਰ ਨੂੰ ਆਸਾਨ ਬਣਾਉਣ, ਕਸਟਮ ਸਹਿਯੋਗ, ਅਫਗਾਨ ਵਪਾਰੀਆਂ ਲਈ ਵੀਜ਼ਾ ਸਹੂਲਤ, ਬੈਂਕਿੰਗ ਅਤੇ ਵਿੱਤੀ ਸਹਿਯੋਗ, ਦਵਾ ਅਤੇ ਖੇਤੀਬਾੜੀ ਵਪਾਰ, ਊਰਜਾ ਸਹਿਯੋਗ, ਨਿਵੇਸ਼, ਮਹਿਸੂਲ, ਰਿਆਇਤਾਂ ਅਤੇ ਬੰਦਰਗਾਹਾਂ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਵੱਖ ਵੱਖ ਖੇਤਰਾਂ ਵਿਚ ਹੋਰ ਵਾਈ ਕਾਰਵਾਈ ਕਰਨ ਬਾਰੇ ਵੀ ਸਹਿਮਤੀ ਬਣਾਈ ਗਈ। ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਜ਼ ਰਾਏਪੁਰ ਦੇ 3ਜੇ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਧਾ ਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ ਅਤੇ ਦੂਜਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਛੱਤੀਸਗੜ੍ਹ ਨੂੰ ਨਕਸਲ ਮੁਕਤ ਰਾਜ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਵਿਸ਼ਨੂਦੇਵ ਸਾਈ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਪ ਰਾਸ਼ਟਰਪਤੀ ਨੇ ਸਾਰੇ ਗ੍ਰੈਜੁਏਟ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕੀਤੇ। ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਸਨ। ਸਰਕਾਰ ਨੇ ਖਾਣਬੇ ਕਾਰੋਬਾਰੀਆਂ ਲਈ ਭੰਡਾਰ ਸੀਮਾ 4,000 ਕੁਇੰਟਲ ਤੋਂ ਘਟਾ ਕੇ 2,000 ਕੁਇੰਟਲ ਕਰ ਦਿੱਤੀ ਹੈ। ਇਹ ਨਿਯਮ 15 ਸਤੰਬਰ ਤੋਂ 3 ਨਵੰਬਰ ਤੱਕ ਲਾਗੂ ਰਹੇਗਾ। ਸੌਦੇ ਪ੍ਰਬੰਧਾਂ ਤਹਿਤ ਕੋਈ ਵੀ ਖੰਡ ਕਾਰੋਬਾਰੀ ਪ੍ਰਾਪਤੀ ਦੀ ਤਰੀਕ ਤੋਂ 30 ਦਿਨਾਂ ਤੋਂ ਵੱਧ ਸਮੇਂ ਲਈ ਕੋਈ ਭੰਡਾਰ ਨਹੀਂ ਰੱਖ ਸਕੇਗਾ। ਹਾਲਾਂਕਿ ਕੋਲਕਾਤਾ ਤੇ ਇਸ ਦੇ ਆਲੇ ਦੁਆਲੇ ਦੇ ਮਹਾਨਗਰ ਖੇਤਰਾਂ ਦੀਆਂ ਖਾਸ ਬਾਜ਼ਾਰ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਭੰਡਾਰ ਸੀਮਾ 4,000 ਕੁਇੰਟਲ ਹੀ ਰਹੇਗੀ। ਰੇਲ ਨੂੰ ਸਾਫ਼ ਰਹਿਣ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਇਸ ਸਾਲ 19 ਅਕਤੂਬਰ ਤੋਂ ਨਿਯਮਤ ਤੌਰ ਤੇ ਬੜਗਾਮ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਬੜਗਾਮ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤੈ।
ਸਾਡੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਇਹ ਰੇਲ ਗੱਡੀ ਸ੍ਰੀਨਗਰ, ਅਵੰਤੀਪੁਰਾ, ਅਨੰਤਨਾਗ, ਕਾਜ਼ੀਗੁੰਡ, ਬਨਿਹਾਲ, ਖਾਰੀ, ਸੁੰਬਰ, ਸੰਗਲਦਾਨ, ਸਾਵਲਕੋਟ, ਦੁੱਗਾ, ਬੱਕਲ ਅਤੇ ਰਿਆਸੀ ਸਟੇਸ਼ਨਾਂ ਤੇ ਰੁਕੇਗੀ। ਬੈਡਮਿੰਟਨ ਵਿਚ ਭਾਰਤ ਦੇ ਕਿਦੰਬੀ ਸ੍ਰੀਕਾਂਤ ਅੱਜ ਚਾਈਨਾ ਓਪਨ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹੁੰਚ ਗਏ ਨੇ। ਸ੍ਰੀਕਾਂਤ ਨੇ ਸ਼ੈਨਜ਼ੇਨ ਵਿਚ ਖੇਡੇ ਗਏ ਪੁਰਸ਼ ਸਿੰਗਲਸ ਦੇ ਸ਼ੁਰੂਆਤੀ ਮੈਚ ਵਿਚ ਚੀਨੀ ਤਾਈਪੇ ਦੇ ਚੀ ਯੂਜੈਨ ਨੂੰ 21-16, 21-15 ਨਾਲ ਹਰਾਇਆ। ਭਾਰਤ ਦੀ ਮਿਕਸ ਡਬਲ ਜੋੜੀ ਦਿਓ ਕਪਿਲਾ ਅਤੇ ਤਨੀਸ਼ਾ ਕ੍ਰਿਸਟੋ ਨੇ ਵੀ ਥਾਈਲੈਂਡ ਦੇ ਟੋਨਾਕੋਰਨ ਸਹਿੰਗ ਅਤੇ ਟੋਨੀਚਾ ਸਹਿੰਗ ਨੂੰ 21-8, 21 ਨਾਲ ਹਰਾ ਕੇ ਅਗਲੇ ਗੇੜ ਵਿਚ ਜਗ੍ਹਾ ਬਣਾ ਲਈ ਹੈ। ਸਕੁਐਸ਼ ਵਿਚ ਭਾਰਤ ਦੀ ਅਨਹਦ ਸਿੰਘ ਲੰਡਨ ਸਕੁਐਸ਼ ਕਲਾਸੀਕਲ ਦੇ ਦੂਜੇ ਗੇੜ ਵਿਚ ਪਹੁੰਚ ਗਈ ਹੈ। ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਅਨਹਤ ਨੇ ਆਪਣੇ ਪਹਿਲੇ ਮਹਿਲਾ ਸਿੰਗਲਸ ਮੈਚ ਵਿਚ ਮਿਸਰ ਦੀ ਮਰੀਮ ਮੈਟਵਾਲੀ ਨੂੰ 11-3, 11-2 ਨਾਲ ਹਰਾਇਆ। ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿਚ ਭਾਰਤ ਦੇ ਰਮਿਤ ਟੰਡਨ ਨੇ ਕਤਰ ਦੇ ਅਬਦੁੱਲਾ ਅਲ ਤਮੀਮ ਨੂੰ 11-16, 11-17 ਨਾਲ ਹਰਾਇਆ। ਹਾਲਾਂਕਿ ਵੀਰ ਚੋਟਾ ਨੇ ਸਵਿਟਜ਼ਰਲੈਂਡ ਦੇ ਯਾਨਿਕ ਵਿਲਹੈਲਮ ਤੋਂ 9-11, 9-11 ਨਾਲ ਹਾਰ ਗਏ। ਅੰਤ ਵਿਚ ਚੁਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਤੋਂ 5 ਜਹਾਜ਼ ਅੱਜ ਰਾਹਤ ਅਤੇ ਬਚਾਅ ਸਮੱਗਰੀ ਨਾਲ ਨੇਪਾਲ ਪਹੁੰਚ ਗਿਆ। ਨੇਪਾਲ ਵਿਚ ਭਿਆਨਕ ਹੜ੍ਹਾਂ ਚ ਮਰਨ ਵਾਲਿਆਂ ਦੀ ਗਿਣਤੀ 1,100 ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਲਾ ਨੇ ਕਿਹਾ ਕਿ ਭਾਰਤ ਵਿਚ ਮੌਜੂਦਾ 7-8% ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਹੋਣਗੇ। ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹੁੰਚ ਗਏ ਨੇ। ਇਸ ਤਰ੍ਹਾਂ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।